ਆਰ ਸ਼ੋ UPI TS ਦਾ ਚੌਥਾ ਐਡੀਸ਼ਨ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ 'ਚ ਸ਼ੁਰੂ ਹੋ ਗਿਆ ਏ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ 5 ਦਿਨਾਂ ਦੇ ਇਸ ਸਮਾਗਮ ਦਾ ਉਦਘਾਟਨ ਕੀਤਾ। ਬਿਹਤਰੀਨ ਖਰੀਦਦਾਰੀ ਦੀ ਸ਼ੁਰੂਆਤ ਇੱਥੋਂ ਹੀ ਵਿਸ਼ੇ ਵਾਲੀ ਇਹ ਨੁਮਾਇਸ਼ 29 ਸਤੰਬਰ ਤੱਕ ਜਾਰੀ ਰਹੇਗੀ ਜੋ ਰਾਜ ਦੇ ਉਦਮੀਆਂ, ਨਿਰਮਾਤਾਵਾਂ ਅਤੇ ਬਰਾਮਦਕਾਰਾਂ ਨੂੰ ਸਿੱਧੇ ਤੌਰ ਤੇ ਆਲਮੀ ਬਾਜ਼ਾਰ ਨਾਲ ਜੋੜੇਗੀ। ਇਸ ਸਮਾਗਮ ਵਿੱਚ 2400 ਤੋਂ ਵੱਧ ਨੁਮਾਇਸ਼ਕਾਰਾਂ, 1.5 ਲੱਖ ਕਾਰੋਬਾਰ ਤੋਂ ਕਾਰੋਬਾਰ ਯਾਨੀ B2B ਖਰੀਦਦਾਰਾਂ ਅਤੇ 4.5 ਲੱਖ ਤੋਂ ਵੱਧ ਆਮ ਸੈਲਾਨੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲਣ ਦੀ ਉਮੀਦ ਏ। 85 ਦੇਸ਼ਾਂ ਦੇ 550 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਦੇ ਵੀ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਉਮੀਦ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਐਸਟੋਨੀਆ, ਗਾਨਾ, ਮਾਲਦੀਵ, ਬਾਰਬਾਡੋਸ ਅਤੇ ਇਰਾਕ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਸਬੰਧਾਂ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹ ਕਨਾ ਨਾਲ ਹੋਈ ਬੈਠਕ ਵਿਚ ਯੁਕਰੇਨ ਸੰਘਰਸ਼ ਅਤੇ ਇਸ ਦੇ ਅਸਰ ਸਮੇਤ ਬਹੁਪੱਖੀ ਸਹਿਯੋਗ ਉੱਤੇ ਚਰਚਾ ਹੋਈ। ਗਾਨਾ ਦੇ ਵਿਦੇਸ਼ ਮੰਤਰੀ ਸੈਮੂਅਲ ਓਕੁਟ ਜੇਟੋ ਅਬਲਾਕਵਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਤੇ ਗੱਲਬਾਤ ਹੋਈ। ਉੱਥੇ ਮਾਲਦੀਵ ਦੀ ਵਿਦੇਸ਼ ਮੰਤਰੀ ਇਰੂ ਥਿਸ਼ਮ ਆਦਮ ਨਾਲ ਦੁਵੱਲੇ ਸਬੰਧਾਂ ਅਤੇ ਬਹੁਪੱਖੀ ਮੰਚਾਂ ਉੱਤੇ ਸਹਿਯੋਗ ਦੀ ਪੜਚੋਲ ਕੀਤੀ ਗਈ। ਆਕਾਸ਼ਵਾਣੀ ਸਮਾਚਾਰ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਅੱਜ ਸ੍ਰੀਨਗਰ ਸਥਿਤ ਆਕਾਸ਼ਵਾਣੀ ਕੇਂਦਰ ਵਿੱਚ ਉੱਤਰੀ ਖੇਤਰ ਦੇ ਖੇਤਰੀ ਚੈਨਲ ਪ੍ਰਬੰਧਕਾਂ ਨਾਲ ਸਮੀਖਿਆ ਬੈਠਕ ਕੀਤੀ। ਏਸ਼ੀਆਈ ਖੇਡਾਂ ਵਿਚ ਭਾਰਤ ਦੀਆਂ ਮਰਦਾਂ ਅਤੇ ਮਹਿਲਾ ਕਬੱਡੀ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਨੇ। ਮਹਿਲਾ ਟੀਮ ਨੇ ਨੇਪਾਲ ਨੂੰ 48-24 ਨਾਲ ਹਰਾਇਆ ਜਦਕਿ ਮਰਦਾਂ ਦੀ ਟੀਮ ਨੇ ਥਾਈਲੈਂਡ ਨੂੰ 66-28 ਨਾਲ ਹਰਾ ਕੇ ਆਪਣੀ ਜੇਤੂ ਲੀਡ ਬਰਕਰਾਰ ਰੱਖੀ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰਿਆਂ ਦੇ ਯੋਗਦਾਨ ਅਤੇ ਹਿੱਸੇਦਾਰੀ ਨਾਲ ਹੀ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਹੋ ਸਕਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆਂ ਵਿਚ ਉਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਮੇਕ ਇਨ ਇੰਡੀਆ ਪਹਿਲਕਦਮੀ ਨੇ ਅੱਜ ਆਪਣੇ 12 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਅਜਿਹਾ ਬੁਨਿਆਦੀ ਢਾਂਚਾ, ਉਦਮ ਅਤੇ ਨਵੀਨਤਾ ਤਿਆਰ ਕਰਨਾ ਹੈ ਜਿਸ ਨਾਲ ਭਾਰਤ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਤੇ ਅੱਗੇ ਵਧ ਸਕੇ। ਅਤੇ ਭਾਰਤ ਦੀਆਂ ਮਰਦਾਂ ਤੇ ਔਰਤਾਂ ਦੀਆਂ ਕਬੱਡੀ ਟੀਮਾਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਹੀਨੀ ਦੇ ਸੁਹੇਲੀ ਆਕਾਸ਼ਵਾਣੀ ਵਾ ਪਿੰਡ ਵਾ ਸਕਲੀਜ਼ਾ ਜੀ ਸਾਥ ਸਾਥ ਟੁਨਾ ਵਾਲੇ ਟੇਨੀ ਤਾਰੀਫਾ ਇਹ ਬਾਰੀ ਮੁਸਲਮਾਨ ਜੀ ਨੀ ਮੀਮੀ ਉਮੰਗ ਜ਼ੈਨ ਕੁਆਨਜ਼ਨ ਮੁਕਤਾ ਸਾਰੀ ਵਾ ਕੇ ਆਂਚੀ ਆ ਇੰਡੀਆ ਇਮੇ ਥੀ ਬੀਟੀ ਸ਼ਾ ਉਂਗਾ ਜ਼ਿਮ ਕੁਨ ਵਾ ਕੇ ਵਾ ਜ਼ੀ ਨਾ ਥਾ ਬੀਟੀ ਕੁਆ ਸੁਲੂਹੀ ਸ਼ੋਲਾ ਮਾ ਟਾਈਫਾ ਮਬੀਲੀ ਇਲੀ ਕੁਟਾ ਟੂ ਅਮ ਜ਼ੋ ਜ਼ੋ ਵਾ ਇਜ਼ਰਾਈਲੀ ਨਾ ਪੈਲਸਟੀਨਾ ਟਮਾਸਾ ਲਾ ਮਾ ਇਗੀ ਜ਼ੋ ਲਾ ਬ੍ਰਿਕ ਲੀਟਾ ਫਾਨੀ ਕਾ ਨਿਊ ਡੇਲੀ ਕੁਆਂਜ਼ੀ ਅਟਰਾਏ ਕੁਮਿਨਾ ਮਬੀਲੀ ਮੇਜ਼ੋ ਜ਼ਾਓ ਇੰਡੀਆ ਉਰੂਸੀ ਇਰਾਨ ਇਨ ਆਫ੍ਰੀਕਾ ਕੁਸੀਨੀ ਮਿੰਗੋਨੀ ਮਾ ਆਂਚੀ ਟੀਸਾ ਕੁ ਵਸੀਲੀਸ਼ਾ ਮਾਉਨੇਸ਼ੋ ਯਾਓ ਯਾ ਮਾਉਨੇਸ਼ੋ ਮਾ ਵਜ਼ੀਰ ਮਾਂਬੋ ਯਾਂਜ਼ੇ ਵਾ ਆਫ੍ਰੀਕਾ ਕੁਸੀਨ ਨਾ ਬ੍ਰਾਜ਼ੀਲ ਵਾ ਮੇਲਾਨੀ ਸ਼ਾਂਬੂਲੀਓ ਲਾ ਕੀ ਗਾਇਡੀ ਲਾ ਪਹਿਲ ਗਾਓ ਕੁਥੀ ਬ੍ਰਿਟਿਸ਼ਾ ਕੁਟੁਬੋ ਮੀਲੀਆ ਉਹ ਗਾਇਡੀ ਵਾ ਕਾਠੀ ਵਾ ਮੁਕਟਾਨੋ ਵਾ ਜੁਕਵਾ ਲਾ ਮਾ ਜ਼ੁੰਗਮਜ਼ੋ ਲਾ ਆਈ ਬੀ ਐਸ ਏ ਪੈਂਬੇਜ਼ੋਨੀ ਮਾ ਉਂਗਾ ਮੁਵਾਕੂ ਵਾ ਕੁਟੋ ਕਨਾਨਾ ਮਸੋਂਗੋ ਵਾ ਮਾ ਵਾਜ਼ੋ ਯਾਮੇ ਸਬਾਬੀਸ਼ਾ ਵਹਰੀ ਬੀਫੂ ਕਟਿਕਾ ਸਹਿਮੂ ਕਾਦਾ ਜ਼ਾ ਓੜੀਸਾ ਆਂਧਰ ਪ੍ਰਦੇਸ਼ ਨਾ ਤੇਲੰਗਾਨਾ ਇਦਾਰਾ ਯਾ ਹਾਲੀਆ ਹੈ ਵਾਯਾ ਇੰਡੀਆ ਇਮੇ ਸੇਮਾ ਮਾਸੋਂਗੋ ਵਾ ਮਾਵਾਜ਼ੋ ਉਨਾ ਵੇਜ਼ਾ ਕੁ ਡੂਫੀਕਾ ਨਾ ਕੁਵਾਇਨੋਲਾ ਸਿਨਿਕੀਜ਼ੋਲਾ ਚੀਨੀ ਕਟਿਕਾ ਸਾ ਕੋਮਿਨਾ ਬੀਲੀ ਜ਼ਿਜ਼ਾਜ਼ੋ ਨਾ ਕਟਿਕਾ ਮਿਚੇਜ਼ੋ ਏਸ਼ੀਆ ਮਾ ਵੀਲੀ ਇੰਡੀਆ ਕਮਲਜੀਤ ਨਾ ਸੁਰੁਚੀ ਸਿੰਘ ਵਾ ਮੇ ਸਿੰਡਾ ਦਾਹਾਬੂ ਕਟਿਕਾ ਮਾਸ਼ਿਨਾਨੋ ਯਾ ਬਸ ਟੋਲਾ ਯਾ ਹੈਵਾ ਯਾ ਟੀਮੂ ਯਾ ਮਾ ਚੰਗਾਨੀ ਕੋ ਯਾ ਮੀਟਾ ਕੁਮੀ ਹੁਕੋ ਨਾ ਗੋਯਾ ਅੰਚਨੀ ਜ਼ਾਪਾਨੀ ਹਬਾਰੀ ਕਾਮਲੀ ਇੰਡੀਆ ਮੇ ਥੀ ਬ੍ਰਿਟਿਸ਼ ਉਂਗਾਜ਼ਮ ਕੋਨ ਵਾ ਕੇ ਵਾਜ਼ੀ ਨਾ ਥਾ ਬੀ ਟੀ ਕੁਆ ਸੁਲੋ ਹੀ ਛੋਲਾ ਮਾ ਟਾਈਫਾ ਮਬੀਲੀ ਇਲੀ ਕੁਟਾਟੂਆ ਮਜ਼ੋਜ਼ੋ ਵਾ ਇਜ਼ਰਾਈਲੀ ਨਾ ਪੈਲਸਤੀਨਾ ਕਟੀਬੂ ਮਾ ਗਰੀਬੀ ਸੀ ਬੀ ਜ਼ੋਰਸ ਅਲੀ ਹੁਡੂਰੋਯਾ ਮੁਕਤਾਨੋ ਵਾ ਮਾ ਵਾਜ਼ੀਰੀ ਵਾ ਅੰਗਾਜ਼ ਯਾ ਜ਼ੂ ਵਾ ਮੁੰਗਾਨ ਵਾ ਕਿਮੇ ਟਾਈਫਾ ਵਾ ਉਟੇਕਲੇਜ਼ਾਜ਼ ਯੂ ਅਸੂਲੂ ਹੀ ਸ਼ੋਲਾ ਮਾ ਟਾਈਫਾ ਮਬੀਲੀ ਹੁਕੋ ਨਿਊਯਾਰਕ ਕਾਂਡੋ ਯਾ ਉਂਗਾ ਜਾਣਾ ਕਟੀਕਾ ਟਾਰੀਫਾ ਵਿਜ਼ਾਰਾ ਮਾਂਬੋ ਯਾਂਜ਼ੇ ਲਿਸੇ ਮਕਵਾਂਬਾ ਅਮੀਨੂ ਯਾ ਇੰਡੀਆ ਨਾ ਚੰਗਾਨੀਆ ਕੁਜ਼ੀਟੋਲੇਆ ਕੁ ਸਿਆਸਾ ਨਾ ਉਸੇਡੀਜ਼ੀ ਵਾ ਵੀਟੀਓ ਬਨਾ ਜ਼ੋਜ਼ਪੀਆ ਅਲੀ ਸ਼ੇਵੇ ਕੀ ਕਟੀਕਾ ਮੁਕਟਾਨ ਵਾ ਪੀਲੀ ਵਾ ਮਾ ਵਜ਼ਰੀ ਵਾ ਮਾਇੰਡਲਿਓ ਵਾ ਜੀ ਸਾਬਾ ਉਲੀ ਓਂਡਾਲੀ ਵਾ ਨਾ ਮੈਨੇ ਕੀਤੀ ਵਾ ਜੀ ਸਾ ਬਾਓ ਫਰਾਂਸਾ ਕਾਂਡੋ ਯਾ ਉਂਗਾ ਹੋ ਕੋ ਨਿਊਯਾਰਕ ਕਟਿਕਾ ਮਾਇਲੇਜ਼ੋ ਯਾ ਕੇ ਬੁਆਨਾ ਜ਼ੋਰਸ ਅਲੀਸੀ ਸਿਟੀਜ਼ਾ ਅੰਜ਼ੀਆ ਯਾ ਮਾਇੰਡਲਿਓ ਯਾ ਇੰਡੀਆ ਇਨਾ ਜ਼ਿੰਗਾ ਟੀਆ ਬਿਨਾ ਡਾਮੂ ਨਾ ਜ਼ੂਮੀਸ਼ੀ ਇਲੀਜ਼ੁਲਿਕਾਨਾ ਕਟਿਕਾ ਕਾਨੂੰਨੀ ਜ਼ਾ ਸੋਦਿਆ ਅਕਿਟਾਜ਼ਾ ਮਿਪਾਂਗੋ ਯਾ ਉਸ਼ੂਕਿਆਨੋ ਵਾ ਮਾਇੰਡਲਿਓ ਯਾ ਇੰਡੀਆ ਕਟੀਬੂ ਮਾ ਗਰੀਬੀ ਅਲੀਸੀ ਸਿਟੀਜ਼ਾ ਮਸਿਮਾਮੋ ਵਾ ਇੰਡੀਆ ਕੁਆਂਬਾ ਮਾਇੰਡਲਿਓ ਸੀ ਟੂ ਓਟੋਆਜ਼ੀ ਵਾ ਫੈਦਾ ਬਾਲਿਨੀ ਕੁਹੂਸੁ ਕੁਜ਼ੇਂਗਾ ਉਵੇਜ਼ੋ ਵਾ ਅੰਡਾਨੀ ਨਾ ਕੁਈ ਮਾਵੇਸ਼ਾ ਉਸਤਾਹੀ ਮਿਲੀਵੋ ਆਪੋ ਵਾਲੀ ਬਾਨਾ ਜ਼ੋਜ਼ ਅਲੀ ਸ਼ਿਵੀ ਕੀ ਕਟਿਕਾ ਉਪਾਂਡੇ ਵਾ ਅੰਗਾਜ਼ ਯਜ਼ੂ ਉਟਾਕਾ ਵੰਡਾ ਲੀਵਾ ਕੁਪਾਮੋਜ਼ਾ ਨਾ ਗਾਨਾ ਉਜ਼ਰਮਾਨੀ ਨਾ ਫਰਾਂਸਾ ਟਮਾਸਾ ਲਮਾ ਗਿਜ਼ੁਲਾ ਬ੍ਰਿਕਸ ਲੀਟਾ ਫਾਨੀਕਾ ਕੁਆਂਜ਼ੀਆ ਟ੍ਰਾਈ ਕੁਮਿਨਾ ਮਿਲੀ ਹਾਡੀ ਕੁਮਿਨਾ ਇੰਨੇ ਮੇਜ਼ਾ ਹੋ ਕੋ ਨਿਊ ਡੇਲੀ ਤਮਾਸਾ ਹੀ ਲੋ ਲਾਸੀ ਕੁਟਾ ਟੂ ਲੀਟਾ ਅੰਡਾ ਲੀਵਾ ਨਾ ਸ਼ੂਲ ਯਾ ਕਿ ਟਾਈਫਾ ਯਾ ਮਾਈਕੀਜ਼ੋ ਅਕਿਟੂਬੀਆ ਮੁਕਟਾਨੋ ਵਾ ਅੰਡੀਸੀ ਵਾ ਹਬਾਰੀ ਮਿਜ਼ਨੀ ਨੂੰ ਦੇਲੀ ਕਟੀਬੋ ਵਿਜ਼ਾਰਾ ਯਾ ਉਟਾਮਾਡੂਨੀ ਵਾਨਾ ਵਿਵੇਕ ਅਗਰਵਾਲ ਅਲੀ ਸੀਮਾ ਕੁਵਾ ਟਮਾਸਾ ਹੀ ਲੋ ਲਿਨਾ ਲੋ ਜ਼ਿੰਗਾ ਟੀਆ ਮਾਡਾ ਯਾ ਹਡੀ ਥੀ ਜ਼ਿਲੀ ਜ਼ੋ ਸ਼ੋਰੀ ਕੀ ਵਾ ਮੁਸਤਕਬਾਲੀ ਉਲਿਓ ਸ਼ਿਵੀ ਕੀ ਵਾ ਲਿਨਾ ਟਾਕਾ ਕੁ ਸੀ ਸੀ ਟੀ ਜ਼ਾ ਮੀਲਾ ਅੰਬਾਲੀ ਅੰਬਾਲੀ ਜ਼ਾ ਮਾਨੇ ਸ਼ੋ ਹੂ ਕੋ ਲਿਕਿਅੰਗਾਜ਼ੀਆ ਉਜ਼ੋਇਫੂ ਵਾ ਪਾਮੋਜ਼ਾ ਵਾ ਕਿ ਬਿਨਾ ਡਾਮੂ ਨਾ ਕੋਈ ਮਾਵੇਸ਼ਾ ਉਸਿਆਨੋ ਕਾਟਿਆ ਵਾਟੂ ਨਾ ਵਾਟੂ ਕਟਿਬੂ ਅਲੀ ਸਿਮਾ ਕੁਵਾ ਟਮਾਸਾ ਹੀਲੋ ਲੇਨਾ ਜ਼ਿੰਗ ਵਾ ਜ਼ੂ ਯਾ ਅਜ਼ਿਮਿਉੱਲਾ ਭੋਪਾਲ ਲਿਲੋ ਪਿਟੀਸ਼ਵਾ ਕਟਿਕਾ ਮੁਕਟਾਨ ਵਾ ਮਾ ਵਜ਼ੀਰੀ ਵਾ ਉਟਾਮਾਡੂਨੀ ਵਾ ਬੇਕ ਉਲੀਓ ਫਾਨੀਕਾ ਮੇਜ਼ੀ ਉਲੀਓ ਪੀਟਾ ਅੰਬਾ ਉਲੀ ਸਿਸਿਟੀਜ਼ਾ ਓਸ਼ੇਕਿਆਨੋ ਮਕੁਬਾ ਵਾ ਕਿਟਾਮਾਡੂਨੀ ਕੁਬਦਲਿ ਸ਼ਾਨਾ ਵਾਟੂਨਾ ਵਾਟੂਨਾ ਮੀ ਟੰਡਾਓ ਇਮਾਰਾ ਮੈਂਗੋਨੀ ਮਾ ਵਸਾਇਨੀ ਨਾ ਵਟਲਾਮੂ ਵਾ ਉਟਾਮਾਡੂਨੀ ਅਲੀ ਫਾਹਮੀ ਸ਼ਕਵਾਂਬਾ ਅੰਬਾਲੀ ਨਾ ਇੰਡੀਆ ਥਾਈਲੈਂਡ ਇੰਡੋਨੇਸ਼ੀਆ ਰੂਸੀ ਵੀਟਨਾਮ ਇਰਾਨ ਅਫਰੀਕਾ ਕੁਸੀਨੀ ਕਜਾਕਿਸਤਾਨ ਨਾ ਇਥੋਪੀਆ ਜ਼ਿਟਾ ਸਿਰੀ ਕਟਿਕਾ ਟਮਾਸਾ ਹਿਲੋ ਬਨਾ ਅਗਵਾਲ ਸਿਮਾ ਕੁਵਾ ਟਮਾਸਾ ਹਿਲੋ ਲਿਟਾ ਟੋਮੀਕਾ ਕਾਮਾ ਜੁਕਵਾ ਮੁਹਿਮੂ